ਪੰਜਾਬੀ ਪ੍ਰੋਗਰਾਮ ਮਿੱਟਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਵਿਤਾ ਪਾਠ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਵਿਸ਼ਵ ਭਰ 'ਚ ਕੌਮਾਂਤਰੀ ਸਾਖਰਤਾ ਦਿਹਾੜਾ ਮਨਾਇਆ ਜਾ ਰਿਹਾ ਹੈ, ਜੋ ਹਰ ਸਾਲ 8 ਸਤੰਬਰ ਨੂੰ ਮਨਾਇਆ ਜਾਂਦਾ ਹੈ। ਅਕਸਰ ਕਿਹਾ ਜਾਂਦਾ ਹੈ, ਪੜ੍ਹਿਆ ਲਿਖਿਆ ਬਏ ਚੁਬਾਰੇ, ਅਨਪੜ੍ਹ ਬੰਦਾ ਡੰਗਰ ਚਾਰੇ। ਅੱਜ ਤੇ ਡਿਜੀਟਲ ਕਰਨ ਦੇ ਯੁੱਗ 'ਚ ਹਰ ਵਿਅਕਤੀ ਪੜ੍ਹਿਆ ਲਿਖਿਆ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਸਿੱਖਿਆ ਦੇ ਮਹੱਤਵ ਪ੍ਰਤੀ ਜਾਗਰੂਕ ਕਰਨਾ ਹੈ। ਸਮਾਜ ਦਾ ਹਰ ਵਿਅਕਤੀ ਤਾਂ ਹੀ ਜਾਗਰੂਕ ਹੋ ਸਕੇਗਾ ਜੇ ਉਹ ਪੜ੍ਹਿਆ ਲਿਖਿਆ ਹੋਵੇਗਾ। ਵਿਦਿਆ ਉਹ ਚਾਨਣੇ ਜੋ ਸਾਡੇ ਜੀਵਨ ਨੂੰ ਹਨੇਰੇ ਵਿੱਚੋਂ ਕੱਢ ਕੇ ਪ੍ਰਕਾਸ਼ ਵੱਲ ਲੈ ਜਾਂਦੀ ਏ। ਸਾਡੇ ਜੀਵਨ ਨੂੰ ਰੁਸ਼ਨਾਉਂਦੀ ਹੀ ਨਹੀਂ, ਸਗੋਂ ਇਹ ਇੱਕ ਅਜਿਹੀ ਦੌਲਤ ਏ ਜਿਸ ਨੂੰ ਕੋਈ ਚੋਰ ਚੁਰਾ ਨਹੀਂ ਸਕਦਾ, ਅਤੇ ਇਹ ਗਿਆਨ ਵੰਡਣ ਨਾਲ ਸਗੋਂ ਹੋਰ ਵੱਧਦਾ ਜਾਂਦਾ ਏ। ਅੰਤਰਰਾਸ਼ਟਰੀ ਸਾਖਰਤਾ ਦਿਹਾੜੇ ਨੂੰ ਮਨਾਉਣ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਯੂਨੈਸਕੋ ਨੇ 26 ਅਕਤੂਬਰ 1965 'ਚ 14ਵੇਂ ਜਨਰਲ ਸੰਮੇਲਨ 'ਚ 8 ਸਤੰਬਰ ਨੂੰ ਕੌਮਾਂਤਰੀ ਸਾਖਰਤਾ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਪਹਿਲੀ ਵਾਰ ਇਹ ਦਿਹਾੜਾ 1967 ਵਿੱਚ ਮਨਾਇਆ ਗਿਆ। ਸਾਖਰਤਾ, ਜਿਸਦਾ ਅਰਥ ਹੈ ਪੜ੍ਹਨ ਲਿਖਣ ਅਤੇ ਸਮਝਣ ਦੀ ਸਮਰੱਥਾ ਅਤੇ ਯੋਗਤਾ ਤੋਂ ਏ। ਸਿੱਖਿਆ ਸਿਰਫ ਅਖਰੀ ਗਿਆਨ ਹੀ ਨਹੀਂ, ਬਲਕਿ ਵਿਅਕਤੀ ਦੀ ਪੂਰੀ ਸ਼ਖਸੀਅਤ 'ਚ ਨਿਖਾਰ ਲਿਆਉਂਦੀ ਏ। ਇਸ ਦੇ ਨਾਲ ਵਿਅਕਤੀ 'ਚ ਚੰਗੀਆਂ ਆਦਤਾਂ, ਸਮਝਦਾਰੀ, ਅਨੁਸ਼ਾਸਨ ਵਰਗੇ ਗੁਣ ਆਉਂਦੇ ਨੇ। ਸਿੱਖਿਆ 'ਤੇ ਹੀ ਕਿਸੇ ਦੇਸ਼ ਦੀ ਤਰੱਕੀ ਨਿਰਭਰ ਕਰਦੀ ਏ ਅਤੇ ਸਿੱਖਿਆ ਹੀ ਗਰੀਬੀ ਨੂੰ ਘਟਾਉਣ 'ਚ ਮਦਦ ਕਰਦੀ ਏ। ਇਸ ਨਾਲ ਨੌਜਵਾਨ ਆਪਣੇ ਰੁਝੇਵਿਆਂ 'ਚ ਰੁੱਝੇ ਰਹਿੰਦੇ ਨੇ ਅਤੇ ਇਸ ਨਾਲ ਅਪਰਾਧ ਵੀ ਘਟਦਾ ਏ। ਨੌਜਵਾਨ ਪੜ੍ਹ ਲਿਖ ਕੇ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਪ੍ਰਤੀ ਸੁਰਚੇਤ ਹੁੰਦੇ ਨੇ ਅਤੇ ਬੁਰੀਆਂ ਅਲਾਮਤਾਂ ਤੋਂ ਬਚੇ ਰਹਿੰਦੇ ਨੇ। ਇਹੀ ਨਹੀਂ, ਆਪਣੇ ਦਿਲ ਦੇ ਜਜ਼ਬਾਤਾਂ ਅਤੇ ਭਾਵਨਾਵਾਂ ਨੂੰ ਗੀਤਾਂ ਰਾਹੀਂ ਲਿਖ ਕੇ ਬੜੀ ਖੂਬਸੂਰਤੀ ਦੇ ਨਾਲ ਸਜਾਉਂਦੇ ਨੇ, ਜਿਸ ਨੂੰ ਸੁਣ ਕੇ ਦਿਲ ਨੱਚਣ ਨੂੰ ਮਜਬੂਰ ਹੋ ਜਾਂਦਾ ਏ। ਅਤੇ ਗਾਇਕ ਹਰਜੀਤ ਹਰਮਨ ਪੰਜਾਬਣ ਦੀ ਸਿਫਤ ਕਿਵੇਂ ਕਰ ਰਹੇ ਨੇ, ਆਓ ਸੁਣਦੇ ਹਾਂ ਗੀਤ ਨੀ ਤੂੰ ਸੱਚੀ ਮੁੱਚੀ ਲੱਗੇ ਪੰਜਾਂ ਪਾਣੀਆਂ ਦੀ ਹੂਰ।

ਗੀਤ ਤੁਸੀਂ ਸੁਣ ਰਹੇ ਸੀ ਗਾਇਕ ਹਰਜੀਤ ਹਰਮਨ ਦੀ ਆਵਾਜ਼, ਤੇ ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੌਮਾਂਤਰੀ ਸਾਖਰਤਾ ਦਿਹਾੜੇ ਬਾਰੇ। ਜਦੋਂ ਕੋਈ ਸਮਾਜ ਸਿੱਖਿਆ ਅਪਣਾਉਂਦਾ ਏ ਤਾਂ ਉੱਥੇ ਵਿਕਾਸ ਦੀ ਰਫ਼ਤਾਰ ਤੇਜ਼ ਹੋ ਜਾਂਦੀ ਏ। ਪੜ੍ਹਾਈ ਕਰਨ ਨਾਲ ਹੀ ਸਾਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਅਤੇ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਅਤੇ ਸਮਾਜ 'ਚ ਫੈਲੀਆਂ ਕੁਰੀਤੀਆਂ ਵਿਰੁੱਧ ਲੜਨ ਦੀ ਤਾਕਤ ਮਿਲਦੀ ਏ, ਕਿਉਂਕਿ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਡੇ ਅੰਦਰ ਜਾਗਰੂਕਤਾ ਪੈਦਾ ਹੁੰਦੀ ਏ। ਅੱਧੀਆਂ ਮੁਸ਼ਕਲਾਂ ਤਾਂ ਸਾਡੀ ਪੜ੍ਹਾਈ ਲਿਖਾਈ ਹੀ ਦੂਰ ਕਰ ਦਿੰਦੀ ਏ। ਇਸ ਦੇ ਨਾਲ ਹੀ ਜੇ ਸਿੱਖਿਆ ਕਿਤਾਬੀ ਗਿਆਨ ਤੋਂ ਇਲਾਵਾ ਕਿੱਤਾ ਮੁਖੀ ਹੋਵੇ ਤਾਂ ਸਾਡੇ ਬੱਚੇ ਜਿਹੜੇ ਉਚੇਰੀ ਸਿੱਖਿਆ ਹਾਸਲ ਕਰਨ ਦੇ ਲਈ ਵਿਦੇਸ਼ਾਂ ਦਾ ਰੁਖ ਕਰਦੇ ਨੇ ਉਹ ਨਹੀਂ ਕਰਨਗੇ, ਕਿਉਂਕਿ ਆਪਣੇ ਦੇਸ਼ 'ਚ ਰੁਜ਼ਗਾਰ ਦੇ ਢੁੱਕਵੇਂ ਸਾਧਨ ਜਾਂ ਵਸੀਲੇ ਨਾ ਹੋਣ ਕਰਕੇ ਉਹ ਵਿਦੇਸ਼ 'ਚ ਜਾਣ ਲਈ ਮਜਬੂਰ ਹੁੰਦੇ ਨੇ। ਇਸ ਲਈ ਸਿੱਖਿਆ ਉਹਨਾਂ ਦੇ ਹੁਨਰ ਨੂੰ ਤਰਾਸ਼ਣ ਵਾਲੀ ਹੋਣੀ ਚਾਹੀਦੀ ਏ, ਕਿਉਂਕਿ ਸਰਕਾਰ ਤਾਂ ਸਾਰਿਆਂ ਨੂੰ ਸਰਕਾਰੀ ਨੌਕਰੀ ਦੇ ਨਹੀਂ ਸਕਦੀ। ਇਸ ਲਈ ਰੁਜ਼ਗਾਰ ਲਈ ਯੋਗਤਾ ਮੁਹੱਈਆ ਕਰਵਾਉਣਾ ਜ਼ਰੂਰੀ ਏ, ਜਿਸ ਨਾਲ ਉਹ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣ। ਇਸ ਤਰ੍ਹਾਂ ਉਹ ਨੌਜਵਾਨ ਰੁਜ਼ਗਾਰ ਲੈਣ ਵਾਲੇ ਨਹੀਂ ਬਲਕਿ ਰੁਜ਼ਗਾਰ ਦੇਣ ਵਾਲੇ ਬਣ ਸਕਦੇ ਨੇ। ਅੱਜ ਦੇ AI ਦੇ ਯੁੱਗ 'ਚ ਸਾਖਰ ਹੋਣ ਦੇ ਨਾਲ ਨਾਲ ਤਕਨੀਕ ਅਤੇ ਹੁਨਰ ਦਾ ਗਿਆਨ ਵੀ ਬਹੁਤ ਜ਼ਰੂਰੀ ਏ, ਤਾਂ ਹੀ ਤੁਸੀਂ ਆਪਣੇ ਪੈਰਾਂ

0: ਤੇ ਖੜੇ ਹੋ ਸਕਦੇ ਹੋ ਤੇ ਦੇਸ਼ ਦੀ ਉਨਤੀ 'ਚ ਆਪਣਾ ਯੋਗਦਾਨ ਦੇ ਸਕਦੇ ਹੋ। ਇਸ ਨਾਲ ਤੁਸੀਂ ਆਪ ਤਾਂ ਕਿੱਤਾ ਮੁਖੀ ਹੋਵੋਗੇ, ਤੁਹਾਡੇ ਹੁਨਰ ਦੀ ਬਦੌਲਤ ਹੋਰ ਲੋਕਾਂ ਨੂੰ ਰੁਜ਼ਗਾਰ ਦਾ ਮੌਕਾ ਮਿਲੇਗਾ। ਇਸ ਨਾਲ ਤੁਹਾਡੇ ਪਰਿਵਾਰ, ਪਿੰਡ, ਸ਼ਹਿਰ, ਕਸਬੇ, ਜ਼ਿਲ੍ਹੇ, ਸੂਬੇ ਅਤੇ ਦੇਸ਼ 'ਚ ਵੱਖਰੀ ਪਛਾਣ ਬਣੇਗੀ ਅਤੇ ਹਰ ਕੋਈ ਤੁਹਾਡੇ 'ਤੇ ਮਾਣ ਮਹਿਸੂਸ ਕਰੇਗਾ। ਪ੍ਰੀਤਮ ਕੌਰ ਆਪਣੇ ਕਵਿਤਾ ਪਾਠ ਰਾਹੀਂ ਸਾਨੂੰ ਜ਼ਿੰਦਗੀ ਦੇ ਕਿਹੜੇ ਪਹਿਲੂਆਂ ਬਾਰੇ ਦੱਸ ਰਹੇ ਨੇ, ਆਓ ਸੁਣਦੇ ਹਾਂ ਕਵਿਤਾ ਪਾਠ 'ਚ।
1: ਪਹਿਲੀ ਕਵਿਤਾ ਹੈ ਕੌਲ ਕਰਾਰ। ਕੋਈ ਕੌਲ ਕਰਾਰ ਨਾ ਕੀਤਾ, ਕੋਈ ਕੌਲ ਕਰਾਰ ਨਾ ਕੀਤਾ, ਤੇਰੇ ਨਾਲ ਇਜ਼ਹਾਰ ਨਾ ਕੀਤਾ, ਤੇਰੇ ਲਈ ਅਸਾਂ ਹਾਂ ਕਰਤੀ, ਬਸ ਜ਼ਿੰਦਗੀ ਤੇਰੇ ਨਾ ਕਰਤੀ। ਜਦੋਂ ਦੇ ਲਏ ਤੇਰੇ ਨਾਲ ਫੇਰੇ, ਅਸੀਂ ਤਾਂ ਚੰਨਾ ਹੋ ਗਏ ਤੇਰੇ, ਤੇਰੇ ਨਾਲ ਜ਼ਿੰਦਗੀ ਗੁਲਜ਼ਾਰ ਹੈ, ਤੇਰੇ ਉੱਤੋਂ ਮੇਰੀ ਜਿੰਦ ਨਿਸਾਰ ਹੈ। ਸਾਰੀ ਦੁਨੀਆ ਤੋਂ ਮੈਂ ਗਾਫਲ, ਤੇਰੀ ਖੁਸ਼ੀਆਂ ਹੀ ਮੇਰਾ ਹਾਸਲ। ਦੂਸਰੀ ਕਵਿਤਾ ਹੈ ਸਾਵਣ। ਆਇਆ ਸਾਵਣ ਝੂਮ ਕੇ ਅਸੀਂ ਖੁਸ਼ੀ ਮਨਾਈਏ, ਆਇਆ ਸਾਵਣ ਝੂਮ ਕੇ ਅਸੀਂ ਖੁਸ਼ੀ ਮਨਾਈਏ, ਅੰਮ੍ਰਿਤ ਵਰਖਾ ਹੋ ਰਹੀ ਕਾਦਰ ਗੁਣ ਗਾਈਏ, ਨਿਖਰੀ ਨਿਖਰੀ ਧਰਤੀ ਨਾਲ ਸਾਂਝ ਬਣਾਈਏ, ਮੋਰ ਬੰਬੀਹੇ ਬੋਲਦੇ ਅਸੀਂ ਪੀਂਘਾਂ ਪਾਈਏ, ਫਿਕਰਾਂ ਨੂੰ ਅਸੀਂ ਛੱਡ ਕੇ ਪ੍ਰੀਤਮ ਮਨ ਭਾਈਏ, ਪਾ ਕੇ ਸੋਹਣੇ ਕੱਪੜੇ ਮੇਲੇ ਨੂੰ ਜਾਈਏ, ਪਾ ਕੇ ਗਿੱਧੇ ਭੰਗੜੇ ਅਸੀਂ ਰੌਣਕ ਲਾਈਏ, ਦਿਲੋਂ ਮੁਹੱਬਤ ਕਰਕੇ ਭੇਦ ਭਾਵ ਮਿਟਾਈਏ। ਅਗਲੀ ਕਵਿਤਾ ਹੈ ਗੁਰੂ ਨਾਨਕ ਤਾਰਨਹਾਰ। ਨਾਨਕੀ ਦਾ ਵੀਰ ਪਿਆਰਾ ਦੁਨੀ

ਜੀ ਤੁਸੀਂ ਸੁਣ ਰਹੇ ਸੀ ਗਾਇਕ ਹਰਭਜਨ ਮਾਨ ਦੀ ਆਵਾਜ਼ 'ਚ ਸੱਚ ਹੀ ਏ, ਲੰਘਿਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ। ਇਸ ਲਈ ਸਮਾਂ ਰਹਿੰਦੇ ਰਿਸ਼ਤਿਆਂ ਦੀ ਅਹਿਮੀਅਤ ਸਮਝਣੀ ਚਾਹੀਦੀ ਏ ਅਤੇ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਏ ਅਤੇ ਆਪਣੇ ਛੋਟਿਆਂ ਨੂੰ ਪਿਆਰ ਕਰਨਾ ਚਾਹੀਦਾ ਏ। ਅਤੇ ਗਾਇਕ ਬਲਕਾਰ ਸਿੱਧੂ ਵੀ ਆਪਣੀ ਮਹਿਬੂਬਾ ਨੂੰ ਕਿੰਨਾ ਪਿਆਰ ਕਰਦੇ ਨੇ ਅਤੇ ਆਪਣੇ ਪਿਆਰ ਦੀ ਤੁਲਨਾ ਕਿਸ ਨਾਲ ਕਰ ਰਹੇ ਨੇ, ਆਓ ਸੁਣਦੇ ਹਾਂ ਗੀਤ

ਗਾਇਕ ਬਲਕਾਰ ਸਿੱਧੂ ਦੀ ਸ਼ਿੰਗਾਰੀ ਆਵਾਜ਼ 'ਚ ਇਹ ਗੀਤ ਤੁਸੀਂ ਸੁਣ ਰਹੇ ਸੀ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: अभी आप सुन रहे थे कार्यक्रम एक ही फिल्म से, आकाशवाणी दिल्ली का इंद्रप्रस्थ चैनल है। 1:40 होने को हैं, आपसे कुछ ही देर में समाचार प्रसारित होंगे।
1: दिल्ली के अंदर तो
2: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਡੋਦਰਾ ਵਿੱਚ 35,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤੋਂ ਸ੍ਰੀਲੰਕਾ ਦੇ 3 ਦਿਨਾਂ ਸਰਕਾਰੀ ਦੌਰੇ ਤੇ ਹੋਣਗੇ। ਬੰਬੇ ਹਾਈਕੋਰਟ ਨੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ 2019 ਦੇ ਮਾਣਹਾਨੀ ਮਾਮਲੇ ਵਿੱਚ ਜਾਰੀ ਕੀਤਾ ਗਿਆ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਹੈ। ਅੱਜ ਅੰਤਰਰਾਸ਼ਟਰੀ ਸਾਖਰਤਾ ਦਿਵਸ ਹੈ। ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਸਾਖਰਤਾ ਗਿਆਨ, ਮੌਕਿਆਂ ਅਤੇ ਬਿਹਤਰ ਭਵਿੱਖ ਦਾ ਰਾਹ ਖੋਲਦੀ ਹੈ। ਅਤੇ ਭਾਰਤੀ ਯੂਨੀਅਨ ਹਾਕੀ ਟੀਮ ਨੇ ਏਸ਼ੀਆ ਕੱਪ ਦੇ ਪੂਰ ਮੈਚ ਵਿੱਚ ਦੱਖਣੀ ਕੋਰੀਆ ਨੂੰ 7-3 ਨਾਲ ਹਰਾ ਦਿੱਤਾ ਹੈ। ਹੋਰ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਡੋਦਰਾ ਵਿੱਚ 35,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਵੈਸਟਰਨ ਸਮਰਪਿਤ ਫਰੇਟ ਕੋਰੀਡੋਰ ਦੇ 3 ਮੁੱਖ ਭਾਗ ਰਾਸ਼ਟਰ ਨੂੰ ਸਮਰਪਿਤ ਕੀਤੇ, ਜੋ ਕਿ ਫਰੇਟ ਕੋਰੀਡੋਰ ਨੈਟਵਰਕ ਦੇ ਪੂਰੀ ਤਰ੍ਹਾਂ ਸੰਪੂਰਨਤਾ ਅਤੇ ਸੰਚਾਲਨ ਨੂੰ ਦਰਸਾਉਂਦੇ ਨੇ। ਪ੍ਰਧਾਨ ਮੰਤਰੀ ਨੇ ਨਿਊ ਸਾਨੰਦ, ਨਿਊ ਮਕਰਪੁਰਾ, ਨਿਊ ਅੰਬਰਗਾਂਵ ਅਤੇ ਨਿਊ JNPT ਤੋਂ ਫਰੇਟ ਰੇਲ ਸੇਵਾਵਾਂ ਨੂੰ ਵੀ ਹਰੀ ਝੰਡੀ ਦਿਖਾਈ। ਉਨ੍ਹਾਂ ਟਾਂਡਾ ਰੋਡ ਅਤੇ ਵਡੋਦਰਾ ਵਿਚਕਾਰ ਇੱਕ ਨਵੀਂ ਯਾਤਰੀ ਰੇਲ ਸੇਵਾ, ਜੋ ਅਲੀ ਰਾਜਪੁਰ ਦੇ ਦੂਰ ਦੁਰਾਡੇ ਆਦਿਵਾਸੀ ਖੇਤਰਾਂ ਨੂੰ ਰਾਸ਼ਟਰੀ ਰੇਲ ਗ੍ਰਿਡ ਨਾਲ ਜੋੜਦੀ ਹੈ ਵੀ ਸ਼ੁਰੂ ਕੀਤੀ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਦੇ ਆਵਾਜਾਈ ਅਤੇ ਲੋਜਿਸਟਿਕਸ ਸੈਕਟਰ ਦੇ ਤੇਜ਼ੀ ਨਾਲ ਬਦਲਾਅ ਤੇ ਚਾਨਣਾ ਪਾਇਆ।
3: 2,800 ਕਿਲੋਮੀਟਰ ਸੇ ਅਧਿਕ ਕਾ ਡੈਡੀਕੇਟਿਡ ਫਰੇਟ ਕੋਰੀਡੋਰ ਪ੍ਰੋਜੈਕਟ ਪੂਰਾ ਹੋ ਗਿਆ। ਇਹ 21ਵੀਂ ਸਦੀ ਕੇ ਭਾਰਤ ਕੇ ਲਿਏ ਬਹੁਤ ਇਤਿਹਾਸਿਕ ਕਾਰਯ ਸੰਪੰਨ ਹੁਆ ਹੈ। ਇਹ ਡੈਡੀਕੇਟਿਡ ਫਰੇਟ